ਕਿਉਂ ਛੂ ਪਸੂ ਬਾਜੋ ਸਿਧਾਰ ਜਨਕੋ ਗੰਤੀ ਬਜੋ ਗੰਤੀ ਬਜੋ ਗੰਤੀ ਬਜੋ ਗੰਤੀ ਬਜੋ ਗੰਤੀ ਬਜੋ ਮਨਕੋ।